0: ਸਾਂ ਨੇ ਸੇਰ ਬਸਾਇਆ ਈ ਹਾਚੂ
1: ਹਾਚੂ
0: ਬਾਪੂ ਜੀ ਨੇ ਆਸ਼ਰਮ ਬਣਾਇਆ ਹਾਚੂ
1: ਹਾਚੂ
0: ਪਣ ਜਿਨ ਬੁੱਧੀ ਪਾਣੀਏ ਇਹ ਵਾਤ ਮੈਂ ਨਵੇਲੀ ਨਾਚ ਕੇਮ ਕਾਪੋ ਛੋ ਕਾਚੂ
1: ਕਾਚੂ ਕਾਚੂ
0: અહમદ શાહ ખરા પણ અમદાવાદ ના નહીં બાપુજી ધરાર કાઠિયાવાડ ના બોલો ખોટું કે હાચું
1: હાચું હાચું.